ਜੀ ਇੱਥੇ ਤਾਂ ਗਲਤੀ ਕਰਦੇ ਹੋ, ਇੱਕ ਤੇਰਾ ਪਿਆਰ ਮਿਲਿਆ ਬਾਕੀ ਦੁਨੀਆ ਤੋਂ ਕੀ ਲੈਣਾ, ਜਦੋਂ ਦਾ ਪਿਆਰ ਨਹੀਂ ਰਿਹਾ ਤੇ ਫਿਰ ਦੁਨੀਆ ਵੀ ਨਹੀਂ ਰਹਿੰਦੀ ਨਾਲ, ਨਾਲ ਸਾਰੇ ਹੋਣੇ ਚਾਹੀਦੇ ਨੇ, ਕਿਸੇ ਨੂੰ ਛੱਡਣਾ ਨਹੀਂ ਚਾਹੀਦਾ ਲਾਈਫ ਦੇ ਵਿੱਚ।

ਮੋਰਨਿੰਗ ਕਿਦਾਂ ਦੀ ਗੱਲ ਚੱਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ 6:50 ਸਟੂਡੀਓ ਕੀ ਖੜੀ ਪਹੁੰਚ ਗਈ। ਥੈਂਕ ਯੂ ਸੋ ਮਚ ਆਲ ਆਫ ਯੂ, ਆਪ ਸਭ ਕੇ ਮੈਸੇਜਸ ਕੇ ਲਈ। ਦੇਖੋ ਯਾਰ, ਸੌਂਗ ਰਿਕੁਐਸਟ ਜਬ ਆਪ ਕਰਤੇ ਹੋ ਨਾ, ਤੋ ਇੱਕ ਚੀਜ਼ ਕਾ ਧਿਆਨ ਰੱਖੋ ਕਿ ਆਪ ਨਾ ਵੀਕਐਂਡ ਕੇ ਹਿਸਾਬ ਸੇ ਸੌਂਗ ਕਾ ਰਿਕੁਐਸਟ ਕੀਆ ਕਰੋ। ਮੈਨੇ ਲਾਸਟ ਵੀਕ ਵੀ ਆਪਕੋ ਬੋਲਾ ਥਾ ਕਿ ਯਾਰ, ਜਬ ਵੀਕਐਂਡ ਕਾ ਮਾਹੌਲ ਹੋਤਾ ਨਾ, ਥੋੜਾ ਸਾ ਐਸਾ ਹੋਤਾ ਹੈ ਕਿ ਯਾਰ ਆਪਕੋ ਮਤਲਬ ਥੋੜਾ ਐਸਾ ਗਾਣੇ ਜੋ ਹੈ ਵੋ ਚੂਜ਼ ਕਰਨੇ ਹੈ ਜੋ ਕਿ ਥੋੜੇ ਸੇ ਯੂ ਨੋ ਵਾਈਬ ਉਨਕੀ ਅੱਛੀ ਹੈ। ਅਗਰ ਥੋੜਾ ਸਾ ਸੈਡ ਗਾਣਾ ਵੀ ਉਸਮੇ ਥੋੜਾ ਸਾ ਬੀਟ ਜੋ ਹੈ ਵੋ ਹੋਣਾ ਚਾਹੀਏ ਤਾਂ ਕਿ ਸੁਣਨੇ ਵਾਲੇ ਕੋ ਵੀ ਮਜ਼ਾ ਆ ਜਾਏ, ਹੈ ਨਾ। ਸੋ ਸੌਂਗ ਰਿਕੁਐਸਟ ਕਰਨੇ ਕੇ ਲਈ ਇੱਕ ਔਰ ਸ਼ਰਤ ਇਹ ਵੀ ਰਹਿਤੀ ਹੈ ਕਿ ਆਪਕੋ ਗਾਣਾ ਹੋਤਾ ਹੈ। ਇੱਕ ਦੋ ਲਾਈਨ ਗਾਈਏ ਔਰ ਭੇਜ ਦੀਜੀਏ 3311 1063 ਪਰ। ਉਸਕੇ ਸਾਥ ਸਾਥ ਜਿਨ ਜਿਨ ਲੋਗੋ ਨੇ ਦ੍ਰਿਸ਼ਯਮ 3 ਕੀ ਟਿਕਟ ਜੀਤੀ ਤੀ, ਸੈਟਰਡੇ ਕੋ ਹਮ ਸ਼ੋ ਦੇਖਨੇ ਵਾਲੇ ਹੈ ਦੁਪਹਿਰ ਕੇ 2 ਵਜੇ, ਸੋ ਇੱਕ ਬਾਰ ਆਪ ਲੋਕ ਵੀ ਮੁਝੇ ਕਨਫਰਮ ਕਰ ਲੀਜੀਏ ਕਿਉਂਕਿ ਆਪ ਸਭ ਕੋ ਕਾਲ ਜੋ ਹੈ ਵੋ ਜਾ ਚੁੱਕਾ ਹੈ ਰੇਡੀਓ ਆਲਿਵ ਕੀ ਤਰਫ ਸੇ। ਅਗਰ ਆਪਨੇ ਅਭੀ ਤੱਕ ਟਿਕਟ ਜੋ ਹੈ ਵੋ ਕਲੈਕਟ ਨਹੀਂ ਕਰੀ ਹੈ ਤੋ ਕਰ ਲੀਜੀਏ, ਸੈਟਰਡੇ ਮਾਰਨਿੰਗ ਮੈਂ ਆ ਕੇ ਹਮਾਰੇ ਆਫਿਸ ਸੇ ਜ਼ਰੂਰ ਕਲੈਕਟ ਕਰ ਲੀਜੀਏਗਾ ਅਗਰ ਆਪਨੇ ਅਭੀ ਤੱਕ ਨਹੀਂ ਕੀਆ ਹੈ ਤੋ। ਸੁਣਦੇ ਰਹੀਏ ਰੇਡੀਓ ਆਲਿਵ ਕਰਕੇ ਤੇਰੀ ਚਾਹੀਏ ਬਿੰਦਾਸ।

ਸਾਥੀਓ ਕਿੱਦਾਂ ਦੀ ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਹੈ ਤੁਹਾਡੇ ਨਾਲ ਔਰ ਜ਼ਬਰਦਸਤ ਈਵਨਿੰਗਸ ਯਹੀਂ ਪੇ ਖਤਮ ਹੋਤਾ ਹੈ ਲੇਕਿਨ ਸੈਟਰਡੇ ਸ਼ਾਮ ਕੋ 5 ਵਜੇ ਫਿਰ ਸੇ ਹੋਤੀ ਹੈ ਆਪਸੇ ਮੁਲਾਕਾਤ। ਅਭੀ ਕੇ ਲਈ ਆਪਣੇ ਵੀਕਐਂਡ ਕੋ ਇੰਜੋਏ ਕਰੀਏ, ਫਨ ਕਰੀਏ, ਓਵਰ ਥਿੰਕਿੰਗ ਮਤ ਕਰੀਏ, ਕਿਸੀ ਕੇ ਬਾਰੇ ਮੇਂ ਫਾਲਤੂ ਮਤ ਸੋਚੀਏਗਾ। ਖਾਂਦੇ ਪੀਂਦੇ ਰਹੋ, ਐਸ਼ ਕਰਦੇ ਰਹੋ, ਚਿਹਰੇ ਦੇ ਵੱਡੇ ਵਾਲੀ ਸਮਾਈਲ ਲੱਗੋ, ਕਿਸੀ ਦਾ ਦਿਲ ਮਤ ਦੁਖਾਣਾ। ਬੀ ਨਾਈਸ ਟੂ ਐਵਰੀਵਨ ਯਾਰ, ਗੁੱਡ ਨਾਈਟ, ਜਸਟ ਟੇਕ ਕੇਅਰ ਆਫ ਯੋਰਸੈਲਫ ਐਂਡ ਲਵ ਯੂ ਸਰਕਲ।